0: ਦੇਖਿਆ ਲਵਾ ਇੱਕ ਫੜੋ ਮੈਂ ਦੇ ਮਾਲੋ ਆਇਆ ਕਿ ਕੁਝ ਇੱਦਾਂ ਨਹੀਂ ਗਿਆ ਤਾਂ ਦੇ ਮੀ ਲਵਾ ਹਮ ਗਣਸਤੀ ਵਤੀ ਬੇ ਫੜੋ ਦਾ ਨਾਲ ਬੇਣ ਵੈਲੋ ਮੈਂ ਹੁਕਮ ਦੇ ਉਸ ਤਨ ਨਾਲ ਤੇ ਬੇ ਫੜੋ ਬੇਣ ਫੜ ਲਵੇ ਅਲੋਨ ਮੈਂ ਗੇ ਪ੍ਰੋਗਰਾਮ ਤੇ ਆਡੋ ਸਵਾਦ ਬੇਣ ਇਹਨ ਮੈਂ ਸੇ ਆਸ਼ਕ ਗੇ ਫਹੂੰ ਗੇ ਤਾਂ ਔਰ ਮੈਂ ਆਸ਼ਕ ਜੇ ਹੇ ਮਕਮ ਦੇ ਉਸ ਮੈਂ ਗਣਸਤੀ ਨਹੀਂ ਤੇ ਬੇ ਫੜੋ ਰਿਕਵੈਸਟ ਕਰੋ ਬਾਦ ਵਤ ਉਤਰ ਇਹ ਮੈਂ ਗਿਨਾ ਮੈਸੇਜ ਲਵੇ ਲਵੇ ਲਵੇ ਰਿਕਵੈਸਟ ਕਰੋ ਬੈਨ ਪੀ ਐਸ ਐਮ ਆ ਮੈਂ ਦੇ ਕਰੋ ਬਾਦ ਤਾਂ
1: ਆਦ ਮੈਂ ਤੇ ਮੌਲੋ ਗਲਗਨ ਮੈਂ ਵਾਹ ਕਦਕ ਮੰਦਾਰਨੀ ਫਤਰ ਵਰਿੰਗ ਰਾਜੇ ਗੇ ਇਸਤਿਮਾਈ ਮਿੰਗੜਾ ਖਿਲਾਫ ਫੇਨੋ ਦਿਨਮਾ ਫਤਰ ਵਰਿੰਗ ਖਿਦਮਤ ਦੇ ਫਰਾਤ ਤਕੁਨ ਸਮਾ ਕੰਦੇ ਜੇ ਕੰਦਤੋਗੇ ਵਾਹਕਤੇਂ ਦੇਂ ਰਾਜ್ਯਗੇ ਫਤਰਵੇਰਿਕਮਗੇ ਸਿਨਾਤਕੀ ਹਮਗਾਮਸ ਕਾਮਗੇ ਇਕਤਿਸੋਦਗੇ ਮੈ ਬਦਕਮਗ ਵਾਰੁਗ ਅਲਗਨਮਿੰਗੇ ਇਸਲਾਮੀ ਰਿਵਤਿ ਉਸੂਲਤਕਾ ਤਿਵਹਿੰਗੇ ਸਕਾਫਤਾ ਇਸਤਿਮਾਇ ਮਿੰਗਣਤਕ ਹਿਮਾਇ ਕੁਰਮਕੀ ਕ੊ਂਬ ਮੀਹੇਗੇ ਵਸ ਫਰਦੀ ਜ਼ਿਮਾਇਂਗੇ ਤੋ ਹਿਮ ਅਲਗਨ ਮੇਦ ਤਿਬੇਫਲੁੰਗਾਤ ਮਿਦੰਨਵਾਲਨੀ ਕੋਬਾਹੇ ਫਤਰਵੇਰਿਨ ਰਾਜ್ਯਗੇ ਇਸਤਿਮਾਇ ਮਿੰਗਣਤਕਾ ਖਿਲਾਫ ਯਨੁਦਿਨਮਾ ਐਮੀ ਹੁਨ ਖਿਦਮਤ ਦੇ ਫਰਾਤਕੁਨ ਸਮਾਕਨ ਦੇਂ ਜੇ ਕੰਦਤਾਕੀ
0: ਦੇਮੀ ਜ਼ਿਮਾ ਅਦਾ ਕੁਰਮਿੰਗੇ ਤੋ ਹਮ ਖਾਸਕੋ ਅਲਮਿੰਦੰਨਵਾਲਨ ਬੇਨਵੇ ਵਕਿਨ ਖਾਸੋ ਤੇਗ ਮੇ ਲੋਕਲ ਟੂਰਿਜ਼ਮ ਮਲੋ ਮਿਤਰੇ ਮਿਹਰ ਮੇਨਨ ਵਰ ਫੁੜਾਏ ਫਹਿ ਮਿਕਾਲ ਵੋ ਤੇਗ ਮੇ ਰਾਜ੍ਯਗੇ ਰਾਜਲਸ਼ੋਗ ਲੋਕਲ ਟੂਰਿਜ਼ਮ ਗੋਥੁਗ ਮੀ ਹੁੰਦੇ ਜੋੜੇ ਰਾਜਸ਼ੋ ਗੈਸਟ ਹਾਊਸ ਅਦਾਇਂ ਗੇ ਤੋ ਖਿਦਮਤ ਦੇ ਫਰਾਇਤ ਮੀ ਤੇ ਵਕੀਨ ਖਾਸ ਤਾੜੂ ਮੀ ਮਨ ਬੇਨਵੇ ਐ ਮੀ ਦੰਨਵਣ ਰਿਸੋਰਟ ਤਾ ਕੀ ਕੰਮ ਤੇ ਵਿਸ ਮੀ ਹੁੰਦੇ ਜੋੜੇ ਰਾਜਸ਼ਾ ਵਕੀਨ ਦੇ ਹਮ ਵਕੀ ਰਾਸ਼ੇ ਗੋਥੁਗ ਹੁੰਨ ਤੰ ਤੰ ਇਤੰ ਤਨ ਕੀ ਐਨ ਮੇਸ ਮੀ ਗੇ ਅਣਕ ਕੋਲਿੰ ਗੇ ਤੋ ਲੋਕਲ ਟੂਰਿਜ਼ਮ ਗਾ ਲੋਨ ਮੈਂਗੇ ਹਮ ਰਾਜਲਸ਼ੋ ਗੈਸ ਰਾਸ਼ੋਗ ਮੀ ਉਲੇ ਦਨੀ ਉਲੇ ਟੂਰਿਸਟੋ ਦੈਂ ਹਮ ਅਲੋਨ ਮੈਂਨ ਹਮ ਰਾਜਲਸ਼ੋ ਨਾ ਟੂਰਿਸਟੋ ਫਰਾਤੁ ਮਿਸ ਗੇ ਤੋ ਲਿਬੇ ਮਾਲੂਮਾਤ ਬੈਰ ਲੋਕਲ ਟੂਰਿਜ਼ਮ ਮਾ ਰਾਜਲਸ਼ੋ ਨੀ ਅਨਨੀ ਇਹ ਰਾਜਲਸ਼ੋ ਦੀ ਜੁੜੋ ਮਾ ਆਦ ਕਾ ਦੇ ਅਸਗਾ ਫਤਾ ਬਦਾਲ ਮਸਾ ਮੀ ਗੇ ਬੈ ਇਹ ਜੁਮਲਾ ਵਤਕ ਗਾ ਅਨ ਮਿਸ ਮੀ ਹੁੰ ਗੇ ਹਾ ਬੜੋ ਮਕਸਦ ਨੋਨ ਨਾ ਕਮ ਅਲੋਨ ਮੈਂਨ ਮਾਲੂਮਾਤ ਲਿਬੇ ਅਲੋਨ ਮੈਂਗੇ ਆਦ ਕਾ ਦੇ ਅਲੋਨ ਮੈਂਗੇ ਉਸੂਲ ਤਕਾ ਹਿਦਾਫਾ ਉਲੋ ਮੁਗੇ ਇਨਵੈਸ ਤੇ ਅਲੋਨ ਮੈਂਨ ਮਾਲੂ ਮਾਤ ਰੁ ਦੇਵੇਤ ਕੰਨੇ ਮੀ ਕਾ ਕੰ ਕੰ ਮੈਨੋ ਕੁੰਨਣੀ ਇਹ ਮੀਦ ਮਾਲੂ ਮੀ ਵਤ ਮੀ ਕੁਜੇ ਗੰਦਨ ਸਿੰਗੇ ਤਾ ਅਲੋਨ ਮੈਂ ਮੀਦ ਮੀ ਫਰਤਾਂ ਬੈਵੇ ਦੇ ਮਹਿਰ ਗੁਲਾ ਦੇ ਮੀ ਰਤ
1: ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਵਰਹਮਤੁਲਲਾਹਿ ਵਬਰਕਾਤੁ
1: ਦਿਆਨਾ ਕੀ ਨੇ ਤੋ
2: ਸਰਾਂਗਾ
1: ਬਾਜਵਰੀ ਹਿੰਦੁਰੇਂਗੇ ਤੋ
2: ਬਾਜਵਰੀ ਹਿੰਦੁਰੇਂ ਮੀ ਕੋਲੋਂ ਵਿਸਤੇ ਦੇ ਫਲੋ
1: ਇਮੇ ਫੁਰਤ ਮਾ ਮਾਲੂ ਗਾ ਖਿਆਲ ਫਾਲ ਕੋਰਨ ਲਾ ਮੀ ਫਹਰ ਮੀ ਫਤੀ ਮੀ ਤੀ ਦਿਆਨਾ ਫੁਰਸਤ ਲਿ ਫਦੇ ਤੋ
2: ਦੇਂ ਰੋਸਤਨੀਵਾ ਫਿਹਾਰਤਕ ਵਦੇ ਵਰ ਉਲੇਨੇ ਨੀਹ ਰੋਸਤਨੀਵਾ
0: ਯਾ ਐਹਮੇ ਮਲੋਨ ਮੈਂ ਹਮ
2: ਅਤਿਰੇ ਮਤੀ ਨਿੰਮਾ ਵਾਫਾ ਦੇਂ ਯਾਰਾ ਫੇਮਰਾਨਾ ਦੇਨੇ ਕੁੰਨਾਰੇ ਦੇਂ ਦਾਣੇ ਬੰਦਰ ਗੋਨਾ ਐ ਸਾਕ ਪੁਆਇੰਟ ਏ ਕੀ ਆਦੇ ਮਿਆਰ ਤਗੇ ਉਲੇ ਤੰ ਬਲਮ ਸਵਰਗ ਗਿਨਾਂ ਦਾਣੇ
0: ਐ ਮੇ ਦੋ ਮੌਲੋ ਹਮ ਮੇ ਤੇ ਹਮ ਗਿਆ ਤਾ ਹਮ ਵਰ ਬੜਾ ਗੋਲੀ ਫਫਤਰੋ ਦੇਂ ਹਮ ਰਾਜੇ ਗੇ ਨਿਸਪਤੋਂ ਹਮ ਆਦੇ ਵਰ ਕਦਾ ਰਸ਼ਤੀ ਅਲੋਨੇ ਮੇ ਹਣੇ ਮੇ ਹਰ ਫਤਰੋ ਦੇਂ ਮੇ ਹਰ ਮੇ ਰਾਜੇ ਮੇ ਹੇ ਉਲੇ ਰਾਜੇ ਇਜਤਿਮਾਈ ਮਿੰਗਣਾ ਖਿਲਾਫੀ ਨੋ ਦਿਨੋਮਾ ਗਿਆ ਤਾ ਮੇ ਫਤਰੋ ਦੇ ਨਾ ਖਿਦਮਤ ਦੇ ਫਰਾਇਤ ਤਕੋਂ ਇਹ ਗੈਸਟ ਹਾਊਸ ਸੇ ਕਮ ਬੇਸ ਗਿਆ ਤਾ ਇਹ ਫਰਾਇਤ ਤਕਾਂ ਗਿਆ ਤਾ ਕੁਰ ਵਿਦਾਣੇ ਨੋ ਤਾ ਸਮਾਲ ਕੰ ਦੇਂ ਜਿਹੇ ਕੰ ਤਹ ਕੀ ਕੋ ਬਹਿ ਜੇ
2: ਨਿਹਾਰ ਇਹ ਫਰਾ ਤਕਦੋ ਇਹ ਮੇ ਬੜੋ ਕਮੇ ਕੁਰੇਵੇਨੀ ਪ੍ਰਥਮ ਰਸ਼ਲ ਐਸਮੀ ਅੰਨਣੀ ਇਮੀ ਹੁੰਨਾ ਮੇ ਅੰਨਣੀ ਵਿਸ ਪ੍ਰਥਮ ਰਸ਼ਲ ਗੰਨ ਏਅਰਪੋਰਟ ਕੋਲੋਂ ਏਅਰਪੋਰਟ ਦਾਣੀ ਵਿਸ ਮੇ ਕੋਲੋਂ ਇਹ ਬਯਾਕਾ ਗੁੜੀਗੀ ਬੁਕਿੰ ਹਦਾ ਗੰਦੋ ਬੁਕਿੰ ਹਦਾ ਇਰਵਿਸ ਤੇ ਬਜੇ ਇਮੀ ਹੁੰਨਾ ਮਿਤਾਗੇ ਉਨ ਗਵਾਇਦ ਤਕਾ ਇਚੀ ਕਿਆਵਾਦੇ ਮੁਨੇਲਾਦੇ ਕੋਮੇ ਸਾਕਾ ਬੁਕਿੰ ਤੇਰੇਮ ਵਿਸ ਇਮੀ ਹੁੰਨਾ ਦੇ ਗੈਸਟ ਹਾਊਸ ਤੇ ਕੁੰ ਇਹ ਗੈਸਟ ਹਾਊਸ ਕਾ ਬਹਿ ಬಯಕು ಮಲಗಡ ಕದೆ ಮಾವಡ ಕಣ್ಣೆಗೆ ತೆರೆಂಗೆ ಕಂಕುರ ಗೊತ್ತಿಗೆ ಹಾಬಡಕ ಹಿಂಗೆ ದೆಂಗ ಆಸೆ ಕೊಳಂ ನೋಂಚಂಗರಾಮಿ ಕೊಳಂ ನೋಂಚಂಗರಾಗಿ ದಶಲ್ ಸಮಯ ಅಣ್ಣ ಇರುಗವಿ ಮೀ ಹುನ್ನಾನಿ ಎ ಮೀ ಹುನ್ನ ಅಣ್ಣ ತಣ ಎತ್ತಾಗತಿವೆ ಮೀ ಹುನ್ನ ತನುಂ ದೇಹಿದ ಮತ್ತವ್ರಿ ಅಚ್ಚ ಹೆಂಗಿಗೆ ಹೇಮ ದಸಾಗಿ ಏರು ಹೆಂಗೇನೆ ಮೀ ಹುನ್ನ ಮಿತನ ಅಣ್ಣಂ ವೀಮ ಮೀ ರಜಸ ವರಂ ವೀಮ ವಿಸ್ ರಾಜ್ಯ ಅಣ್ಣ ಇಮ ವಿಸ್ ಅಳಂ ವಾಣಿ ಹೆದಮಾ ಇಚ್ಚಿವಿ ಹೆಂಗೇನೆ ದೋ ದೆಂಗ ಏರ್ಪೋರ್ಟ್ ತೆರೆಗ ಉಳೆಂ ವಾಣಿ ಗೊತಾ ಕಂತತ್ತ ಹುನ್ನ ಗೊತಾ ಇಚ್ಚಿ ಹೆಂಗೇನೆ ಇನ್ನ ಮೀ ಹುನ್ನ ಕಿ ಅಲಗ ಅಣ್ಣ ಮೀ ಹುನ್ನೆ ವೆಸ್ನೋ ಈ ಅಣ್ಣ ನೀ ಹಮ ಫಸ್ಟ್ ಅಫಹರು ದಿಹ ಬಾರ ಅಫಹರು ಅಣ್ಣ ಮೀ ಹುನ್ ವೆಸೆ ಬತ್ತಿವು ಏಮ ಎ ಮೀ ಹುನ್ ಆಸ್ ಸದೆನ್ ದಶ ಅಯ್ಯೋ ಆಮ ಎ ಮೀ ಹುನ್ ಗೋವಾಗೆ ಎ ಗೆಸ್ಟ್ ಹೌಸ್ ತಕ ಗೋಸ್ ವದೆ ಎ ಮೀ ಹುನ್ನ ದೇರೆ ದೆ ಫಿನಿ ಹೆಪ್ಪೋ ಮಕ ಅಚ್ಚಿ ದೇನೆ ಅಳವಣ್ಣ ಹಿಂಗೆ ವೆಲ್ಕಮ್ ದೆಂದೋ ಏ ದೇ ಇರುಗು ಎ ಮೀ ಹುನ್ನ ಮೌನ ಮಾಸ ದೇನೆ ಮೌನ ಮಾಸ ದೇನೆ ದಿನಮುಗೆ ಇತರು ಅದೇ ಬಜೆ ಹೇ ಮೀ ಹುನ್ನ ಬೇಕಿಯೋ ಮುಂ ವೆಸ್ ಹೆಂಗೇನೆ ಗೊತ್ತೆ ಅದಾ ದೆಂಗೆ ಬಜೆ ಹೇ ಹಿಂಗೆ ಮಿ ಹಂದಾಂ ಕೊಡ್ಜಿನು ಮಕಿ ಅಬದ ವೆಸ್ ಒಣ್ಣ ಕಮೆ ಮಿಹಕು ವೆಸ್ ಮಿತಾ ತಿಂಗ ಹತರದು ವಸ್ ಸಫ್ತಾಯ ವಾಯರುಗ ಏನೆ ಪ್ರಥಮ ವದೆ ಮಿಮ ಎಕಿಯಾದೆ ಎತ್ತಿ ಫಹರುಗ ಹಂದಾಂ ನೆ ಹಂದಾಂ ನಂ ಕೆಹೆಗಿನ್ ಹಿಂಗ್ಯಾದಾರೆ ಎಮಿಹನ ಮೌಲು ಮಾತ ದೇವೇನೆ ಗೊತೆ ತಂಕೊಳೆ ರಂಗಳ ತಂಕೊಳೆ ಗಿನ ಎ ವಜೆ ಹೇ ಮೌಲು ಮಾತ ದೇರುವೆ ವಜೆ ಕಿಯಾದೆ ಮಿತಾಗ ಮಿಹಿನೆ ಒಣ್ಣಾಣಿ ಹೆದು ಎಮ್ಮೆ ಬಡ ವಸ್ಸದ ಕಮ ಜೇನೆ ಹೆದು ಒಳಮುಗೆ ಕಾಂತ ಎಂ ಬೈ ಫತುರು ಬೆರಿಂಗಿ ಫರಾತು ಎ ಬೇನೆ ಹೆಂ ಕಂಕಂ ವೆಸ್ ತಮ ಗೇ ಗೇಗ ಗೋತಿ ಗೋತಿಗ ಹುಣ್ಣ ಗಸ್ಗಹುಗ ಹುಣ್ಣ ಇಚ್ಚಿ ವೆಸ್ ಮದುಣ್ಣ ನಮ ವೆಸ್ ಇವ ಜೆಹೇ ಮಿ ಹುಂದೆಂಗೆ ಅಳಗಣ ಮೆಂಬೆ ಸುರಾ ಕಮಿತ್ತಾರ ತಂತನಗ ಸರಿ ಇಂಡಿಯಾ ಸರಿ ಸೇಬ ದಂಡು ದಂಡು ಬದಲ ಅವಸರ ಸ್ಪಾಯ್ ಮಿ ಹುಂಗೆ ಹಿಂಗೆ ಅಲ್ಲಾನೆ ದೋ ಅಲ್ಲಾನೆ ಅಲ್ಲಾನೆ ಅಲ್ಲಾ ಅಲ್ಲುಮುಗ ಹಿಂಗೆ ಇಚ್ಚಿ ವಾಕಿ ವೆಸ್ ಕೊಲ್ಲ ಫಾನೆ ಹೇ ಮೈ ಕಾಲ ಕಂತತ್ತ ಕಸೇವ ಜೆಹೇ ಮುನ ನಸೆ ಹತ್ತಿರಿವ ಹಾಸಕೋ ಹೆದು ಮೇಳು ಹೆದು ಮೇಳು ಮಾದೆ ಮಿ ಹುಂಗೆ ಕೇಂ ಬುಯ್ ಮಾ ಕಂಕ ಅತಿರಿ ಮಚ್ಚದ್ದಾಯಿರುವೆ ಅತಿರಿ ಮತಿ ಮಿಂಗೆ ತರ ಹದ್ದು ಒಣ್ಣಾಣಿ ವಾಕಿ ಕೊಫತ ಕೊಮ್ಮೆ ಅರೆಗ್ಗ ವೆಸ್ ವಾಕಿ ಕೊಫೋದ ಸಿವೆಸ್ ಬ್ಯಾಕೆ ವೆಸ್ನು ಕುರೆವೆ ಅಷ್ಟು ವೇತನ ದಿವೆ ಹಿಂಗೆ ವೆಸ್ತಾನಿ ದಿವೆ ಹಿಂಗೆ ಬೀಚ ಗೆಸ್ಟ್ ಫತುರು ಬೇರೆ ವೆಸ್ತಾನೆ ಏ ಮಾ ಎ ದೆಬ್ಯಾ ವೆಸ್ ಬದಿಹೆ ಎಕು ನುವಾಗತಕ

0: 레오가브로 엠비마딩
1: 에노크레나
0: 노크라니
2: 아드미스 키트게 테레 갈고 미티비 미하르 미 미탐 미헤리 하마 파후게 고타 타시무시 자하리 티코 하루 페브리 라프딩 파스 하루 페브린 알고 메 에컴 코 미하르 고타 마르 타시무시 자하리 티코 페 미헤리 에마 코리가 미탐 혼나니 키히네토
0: ਹੰਦਾ
2: ਵਾਗੁ ਮਿਸਮੋਂ ਨਾਨ ਮਿਤਾ ਹਰਫੈਬਰ ਲਾਫਾ ਮੀਹਾ ਮੀ ਗੋਤਾ ਮਿਤਾਂ ਹਮ ਉਸਕੋ ਹੁੰਨਾਨੀ ਹਮ ਦੇ
0: ਮੇਰ ਮੀਗਾ ਮਿਤਨ ਗੋ ਬਫੇਨੇ ਅਲਗੋਂਡਾ ਮੀ ਦਿਵਹਿੰਗੇ ਦੇ ਮਸਕੇ ਤੇਰਕਮ ਗੇ ਹਾਸਕੋ ਲਕੁੜੀ ਗੇ ਮਸਕੇ ਚੁਗੇ ਬਰ ਰੀਸੀ ਮੀ ਗਾਇਗਟਕ ਕਿਹਾ ਦੇਸਾ ਇਸਨ ਲਾਫਾ ਕਾਫਾ ਇਰੇ ਕੁਸ਼ਾਨ ਮਦਗ ਗਸਨਾ ਹਸਕਿੰ ਮਾਮਾ ਫੁਲੀ ਬੱਤੀ ਦਿਲਾਂ ਹਿਫਾ ਗੇ ਕਲੇ ਵਿਸਾਰ ਕਮ ਕੁੜਾ ਕਾ ਜਹਿਬਾ ਕੁੜਾ ਨੇ ਦੋਲੰਗ ਵੇਰ ਹੁਣਾ ਦੋਲੰਗ ਆ ਮੁਲੋਟਾ ਚੇ ਬੋਲਵਾਲਾਂ ਗੇ ਕੁਲੇ ਇਤਨੰ ਆਵਾ ਹਸ ਗਾ ਕਾਫਾ ਗਾਂਦੇ ਦੇ ਅਲਗਨਸ ਮਿਆਰ ਹਿਜਰੀ ਗਤੁ ਅੱਢਿਆ ਹਤੇਕਾ ਹੋਗਾ ਸਤੇ ਕੇ ਬਰਮਾ ਗੇ ਹਰ ਵੇਦਾਨ ਗਾਮਸ
2: ਕੋਮੇਕਸ ਮੀ ਮਿਸਕੇ ਚੁਕੇ ਸਮ ਦਫਰਾਤ ਦਾਲ ਐ ਬਹੁਰੀ ਦੇ ਮਿਹਰਾਬ ਮਿਹਰਾਬ ਗੇ ਦੇ ਅਨੇ ਮੇਦੁਗ ਹਤਰ ਤੰਬ ਮਿਹਰੀ ਹਮ ਲਾਫਿੰਗ ਕੋਫਾ
0: ਸੀਦੇ ਫੰਗ ਹੈਰੀਆ ਕਦੇ ਮੇ ਫਾਰ ਇਸਕੇ ਤੇ ਕਵਾ ਚੀਟ ਆਟੀ ਨੂੰ ਜਹਾਫਾ ਸੀਦੇ ਨਾਲ ਕੋ ਫਾ ਮੇਰੀਆ ਮੀ ਤਾਂ ਮੇਰੀ ਹਮ ਕੁਰੀ ਗੇ ਸਤੰਬ ਤਾਂ
2: ਮੇ ਹਰ ਮੇ ਹਤਰ ਤੰਬ ਹੁਰੀ ਤੰਬ ਗੇ ਵਸ ਵਰ ਰੀਤ ਫਰਮਾਏ ਮੇਰੇ ਮੇ ਅਮਲ ਕੁੜੀ ਗੇ ਮਸਕ ਕਤੁਗੇ ਦਿਵਹਿੰ ਦਿਵਹਿੰ ਗੇ ਮਸਕ ਕਤ ਤੋ ਮੇ ਗਾ ਹਮ
0: ਮਦੀ ਹੈ ਦੇ ਆਏ ਦੇ ਬੇਰ ਵਸ ਮੇ ਹਾਂ ਦਿਵਹਿੰ ਗੇ ਮਸਕ ਕੈ
2: ਮੇ ਰਸ਼ਮੀ ਹੁੰਗੇ
0: ਹਾਂ ਮੇਰਾ ਸ਼ਾ ਮਰਾ ਰਸ਼ਮੀ ਹੁੰਗੇ ਮਸਕ ਕੈ ਮੇ
2: ਤੈਂ ਮੇ ਹੁਰਾਬ ਗੇ ਤੇਰ ਮੇ ਹਰ ਮੇ ਹਰੀ ਇਮਾਮ ਮਿਹਾ ਹੁਣਾ ਹਿਸਾਬ ਮਿਹਰਾਬ ਗੇ ਤੇਰ ਬੰਨੇ ਰੁਗਾ ਹਾਲੇ ਮਿਹਰਾਬ ਗੇ ਵਸੇ ਬਹੁਰ ਦੇ ਫਰਾਤ ਹਮ ਕੁੜ ਦੇ ਦੋਰ ਦੇ ਮਿਹਰਾਬ ਗੇ ਵੰਨ ਦਿਮਾਗ ਗੇ ਵਸ ਦਕੁਟੀ ਗੇ ਦੋਰੇ ਮੀ ਦੋਰ ਦੇ ਦੋਰੇ ਮਿਹਾਰ ਕੁਣੇ ਦੋਰ ਫਤੇ ਕੁੜ ਦੋਰ ਤਬ ਵਸੇ ਬਹੁਰ ਹਮ ਦਮਾ ਦੋਰ ਮਿਹਰੇ ਮਿਸਕਿਤ ਗੇ ਦੇ ਦੱਤ ਗੇ ਮਿਹਾ ਸ ਹੰਦਾਣ ਕੀ ਕੋਬਾ
3: ਮਿਸਕਿਤ ਗਾ ਹਮ ਨਮਾਦ ਕੋ ਮਿ ਹੁਕੁਰ ਕੋ ਹਦਾ ਹਦਾਂ ਅਗਨ ਹਮ ਮਿਤਰੰ ਮਿ ਕੁਰੀ ਗਾਂਦਾ ਨੇ ਕਬਨੀ
2: ਫਾਰਤਕ ਮਿਹਾਰ ਮਿਹਰੀ ਮੀ ਮਿਸਾਲ ਕ ਮਨੇ ਸਿਮੰਦੀ ਜਹਾਫਾ ਦੇਂ ਹਮ ਉਵਦ
0: ਉਵੈ ਰਾਣਾਫਾ ਦੇ ਬੇਲੇ ਸੁਨਾਨੀ ਉਵਲਾ ਫਾ ਮਿਹਰ ਉਵੈ ਰਾਣਾਫਾ ਦੇਂ ਹਮ ਮਿਹਰ ਦੇ ਗੁਲਾਮ ਗੁਲਾ ਫਾ
2: ਦੇ ਫਰਤ ਦਾਲਾ ਵੈਸ ਹੈ ਬਹੁਰੀ ਹਮ ਦੇ ਫਰਤ ਕੇ ਖੇਂਡੂ ਦੇਂ ਹਮ ਬੇਰ ਵੈਸ ਬਹੁਰੀ ਮਿਹਾਰ ਅਰਗਮਨ ਮੇ ਫੈਨਨੀ ਹਮ ਹੁਸਕੋ ਹੁਰੀ ਕੁਰੀ ਗਰ ਨਮ ਹੁਨਨੀ ਜਾਲੀ ਦੋਰ ਦਮਾ ਗੋਤੰ ਹੁਨ ਦੋਰ ਤੇ ਕਮ ਮਿਹਾਰ ਕੇ ਬਸ ਦੋਰੇ ਨੇ ਦੇ ਮਿਹਾਰ ਮੇ ਬੇਨੁ ਕੁਰਾ ਮਿਸਕੀ ਤੇ ਨਕੋ ਮੇ ਕਸ ਮੀ ਮਹਿ ਵਦੋ ਗੇ ਮੇ ਕੁਰੀ ਗਾ ਮੇ ਮੀ ਹੁ ਨਮਾਦ ਕੋ ਉਲੋ ਨੋ ਮਿਸਕੀ ਅਦ ਮੇ ਮੀ ਹੈ ਮ ਮਿਸਕੀ ਤੇ ਕੇ ਮਿਰਸ਼ੁ ਗੇ ਤਾਰੀਖ ਗੇ ਮੇ ਫਾਹ ਕੁਰਵੇ ਮਿੱਦ ਮਿਰਸ਼ੁ ਗੇ ਤਾਰੀਖ ਗੁਲੇ ਇਤੁਰ ਬਸ ਵਾਹ ਕੇ ਹੰਦਾ ਬੁਰਤ
3: ਕੁਡਾਇਰ ਕਿਆ ਅੜੇ ਮਿਰਸ਼ ਕੋਮੇਸ ਕਮੇ ਬੇਗੇ ਇਚੇਂ ਅਰਾਗੇ ਮੀ ਹੁ ਮਿਰਸ਼ੁ ਫਾਬਾ ਗੇ ਦੀਏ ਗੋਸਮਿਤਾ ਕਾਰੀ ਓਈ ਮਾਫਰ ਕਿਆ ਰਸ਼ੇ ਮਿਹਾਰ ਤਾ ਤੇ ਫਾਲੋ ए फालो ए रश ए तो ए हम बोल रशे कांग ओवा ए रश मेरा समय हम बदल लिए वाह का बदल लिए फा अनेक का देन फहं फंडित हदा कंदा को गें देन ए कमे ए कमे देन कौन सलाम बेगें देन मेरा सा फहं मी हं अरा अरन कालुं आबाद विवाह का किया
0: नियालगण में कुडार वे देन मेरा समय वेरी और ए फार माफर गोस्ती बफा माफर उंगास मेरा एरी राजा बमा एगार दुआ है को बार बेले राजा बमा ਅਲਗਣ ਮੈਂ ਕੁੜਾ ਰਿਹਾ ਅਲਗਣ ਮੈਂ ਬੜੀ ਫਾਹਮ ਵੈਸ ਰਾਜਾ ਮੈਂ ਗਾਰਨ ਦੋ ਰਹਿਣੇ ਸੋਦਾਤੇ ਕਿਆ ਫਾ ਹਮ ਕੱਕਾ ਰਿਹਾ ਬੈ ਕੱਕਾ ਹਰ ਗਿਆ ਗੈਂਗੋਸ ਗੇ ਮੀ ਹੋਣਾ ਕਾਂਦੀ ਹਦਾ ਹਦਾ ਐਮ ਮੈਂ ਫਾਹਮ ਮਦਰ ਸਾਤੇ ਹਰ ਗਰ ਵਾ ਮਦਰ ਸਾਤੇ ਨੇ ਫਾਹਮ ਕਾਂਦੀ ਇਹ ਹਰ ਗੱਪਾ ਇਹ ਹੋਰੀ ਕਤੀ ਬਕਾ ਹਰ
2: ਗੱਪਾ ਰਾਜਾ ਮੈਂ ਇਕਾਰ ਦੋ ਸੇ ਮੇਰਾ ਸੰਗ ਇਰੀ ਦੁਆਸ
0: ਆ ਮੈਂ ਮਾਫਾ ਰਗੋ ਸਾਹਿਬ ਮੇਰਾ ਇਹ ਦੁਆਸ ਇਕਾਰ ਦੁਆਸ ਨੀ ਰਹਿਣੇ ਸੋਦਾਤੇ ਕਿਆ ਫਾ ਵਰ ਕੱਕਾ ਲਾ ਹਮ ਕੇਂ ਹਦਾ ਲਾ ਹਰ ਗਿਆ ਮੀ ਹੰਦਾ ਕਾਂਦੀ ਹਦਾ ਲੇ ਦੋ
2: ਦੱਤ ਮੇਰਾ ਸ਼ਗੁਲੇ ਮੈਂ ਉਫਾਵਰੀ ਹੰਦਾਣਾ ਕੀ ਕੋਬਾ
3: ਰਸ ਦੋ ਕਮ ਕੋਰੀਂ ਬੇਰਕਾਂ ਕੋ ਗੋਣੀ ਅਲਗੰਡ ਮਨ ਅਲਗੰਡ ਖਬਰ ਲਈ ਫਾਤੀ ਦੈਂ ਫਾਹੋਂ ਦੈਂ ਮੇਰਾ ਸ਼ਾ ਅਤੋਲ ਵੇਰਿੰ ਦੈਂ ਦੁਰਵਾਣ ਏਰ ਦੈਂ ਏਰ ਵੈਸ ਕਮਰ ਰਸ ਵਡਾਨ ਵਾਨ ਤਾ ਦੈਂ ਵਡਾਨ ਤੁਰ ਦੈਂ ਮੇਰਾ ਸ਼ੁੰ ਦੈਂ ਫੇਨ ਨੋ ਹੀ ਗਿਆ ਮ ਕਮ ਕੋਂ ਦੈਂ ਮੇਰਾ ਸ਼ਾ ਅਤੋਲ ਕੇ ਬਦਲ ਕੋ ਗੇ ਮੇਰਾ ਸ਼ੁ ਅਤੋਲ ਵਾਰ ਗੇ ਕਿਆ ਨੀ ਦੈਂ ਏਰ ਵਾਰ ਗੇ ਅਲਾ ਗੈਂ ਦੈਂ ਏਰ ਅਲਗੰਡ ਮੈਂ ਹੰਦਾ ਨੈ ਨੈ ਅਲਗੰਡ ਮੈਂ ਨਸ ਕਿਆ ਅਡੀ ਵੇ ਨੀ ਦੈਂ
4: ਹਕੀਕਤ ਕਮ ਨੈ ਗੇ ਦੈਂ ਏ ਕਿਆ ਇਚੇ ਗੇ ਦੈਂ ਏ ਦੈਂ ਹੀ ਵਨੀ ਹਕੀਕਤ ਵੀ ਮਾ ਖੰਨੇ ਗੇ ਹੀ ਕਿਆ ਨੀ
2: ਔਰ ਬੜਾ ਸ਼ੁਕਰੀਆ ਗੇ ਦੇ ਬੇਫੁਰ ਨੋ ਵੈਸ ਅਲਗੋ ਮੈਂ ਇੱਕ ਫਰਾਤ ਹੋਏ ਦੇ ਨੀ ਤੇ ਬੇਫੁਰ ਨਾ ਹਮਾ ਅਦੇ ਸਮ ਉਫਾਵਰ ਦੋਸਤ ਮਹਿਮ ਬੰਦੂਕੀ ਅਲਿਫ ਤਾ ਤੁਲਕੇ ਐਮ ਤਰੱਕੀ ਵਫਾਵਾ ਇਰਾ ਰਸ਼ਕੇ ਮਾਗਤਵ ਵਸਵਾਨੀ ਗਾਲਾ ਜ਼ਮਾਨੀ ਫੇਮਰ ਤਰੱਕੀ ਕੋਫਾ ਉਮਰਾਨੀ ਗੋਤੁੰ ਮਿਰਸ਼ਵਾਨੀ ਵਰਪੁੜ ਤਰੱਕੀ ਆਸਵਾ ਮਿਆ ਇਕੋਸ ਮਿਰਸ਼ਮੀ ਹੁਨਕੀ ਰਵੰਤ ਰਸ਼ ਫਖਰ ਵਰਿਪੈ ਮਹਿਬਦੂ ਕਾਉਂਸਲ ਗ੍ਰੈਸ ਰਸ਼ਾਦ ਵਾਲੀ
5: ਰਵੰਤ ਕੰ ਓਏ ਰਸ਼ੇ ਮਹਿਬਦੂ ਕੀ ਵਸ ਏਗੇ